0: ਹੂੰ ਮੈਂ, ਤਲ ਖੋਦਨਾ ਬਹੁਤ ਜ਼ਰੂਰੀ, ਚਲ ਕਰ ਉਸਕੋ ਸਮਝਾਉ ਮੈਂ, ਕਾਉ ਕਾਉ ਕਾਉ ਕਾਉ ਕਾਉ ਕਾਉ। ਲੋ ਯੇ ਰਹਾ ਪਪੀਹਾ ਚੁੱਪਾ, ਬੈਠਾ ਗਲ ਫੁਲਾ ਕਰ ਕੁੱਪਾ, ਕਾਉ ਕਾਉ ਕਾਉ। ਅਰੇ ਪਪੀਹੇ, ਐਸੇ ਕਿਉਂ ਬੈਠਾ ਹੈ ਭਈਏ, ਸਾਰਾ ਜੰਗਲ ਝੂਮ ਰਹਾ ਹੈ, ਅਰੇ ਤੂੰ ਕੈਸਾ ਦੁੱਖ ਮਨਾ ਰਹਾ ਹੈ, ਕਾਉ ਕਾਉ ਕਾਉ।
1: ਤੰਗ ਮਤ ਕਰ ਤੂੰ ਮੁਝਕੋ ਕਉਵੇ, ਜਾ ਜਾ ਜਾ, ਮੁਝਸੇ ਬਤਿਆਨੇ ਸੇ ਪਹਿਲੇ ਹਰੇ ਤੂੰ ਮੂੰਹ ਤੋ ਧੋ ਕਰ ਆ,
0: ਕਾਉ ਕਾਉ ਕਾਉ। ਮੂੰਹ ਵੀ ਧੋ ਕਰ ਆਉਂਗਾ ਮੈਂ, ਪਾਣੀ ਵੀ ਪੀਊਂਗਾ ਜੀ ਭਰ, ਸਬਕੇ ਸੰਗ ਮਿਲਤਾ ਲਖੋਦਨੇ, ਮੈਂ ਵੀ ਮਦਦ ਕਰੂੰਗਾ ਡਟ ਕਰ। ਅਰੇ ਪਪੀ ਹੈ, ਅਰੇ ਪਪੀ ਹੈ, ਤੁਮ ਵੀ ਚਲੋ ਕੁਛ ਮਦਦ ਕਰੋ।
1: ਤਾਲ ਖੋਦਨੇ ਮੈਂ ਇਸ ਜੰਗਲ ਮੈਂ ਖੁਦੇਗਾ ਤਾਲਾਬ, ਅਰੇ ਵਾਹ ਜਨਾਬ, ਤਾਲ ਕੇ ਅੰਦਰ ਮਿੱਟੀ ਹੋਗੀ, ਪਾਣੀ ਵੀ ਗੰਦਾ ਹੀ ਹੋਗਾ, ਛੀ ਛੀ ਕੌਣ ਪੀਏਗਾ ਉਸਕੋ, ਅਰੇ ਕਾਲੇ ਕਉਵੇ ਮੁਝਕੋ ਬਖਸ਼ੋ,
0: ਕਾ ਕਾ ਕਾ।
2: ਕਉਆ ਮਦਦ ਮਾਂਗਨੇ ਆਇਆ, ਪਪੀਹੇ ਨੇ ਡਾਂਟ ਕਰ ਉਸੇ ਭਗਾਇਆ, ਰਿਮਛਿਮ ਰਿਮਛਿਮ ਬਰਖਾ ਆਈ, ਪਪੀਹੇ ਨੇ ਝੂਮ ਕਰ ਗਾਇਆ।